ਮੀ ਲਵਾ ਇਵੇਂ ਪੁੱਟ ਦੁਨੀਆ ਮਸ਼ਹੂਰ ਵੇਖਿੰਦੀ ਆ ਮੈਂ ਕਹੂੰ ਇਸ ਸਬਕ ਵੇਖਿੰਦੇ ਨਵਾਨ ਸਤੇਕ ਅੱਡੇ ਆ ਅਵਣਾ ਹਰੋ ਨੈਲਸਨ ਮੰਡੇਲਾ ਕੇ ਹੈਦੀ ਹਵਾਨਾ ਉਫਨ ਤੋ ਹੋਗ ਕੋਨਸੈਟ ਕ ਟ੍ਰੇਸੀ ਚਪਨ ਮੀ ਲਵਾ ਖੁਸ਼ਾਲਾ ਦਿਨੂੰ ਏ ਇਹਨ ਆਰਟਿਸਟ ਕੋ ਬਾਲੀ ਵੇਖੇ ਕੁੱਲੀ ਕ ਟ੍ਰੇਸੀ ਹਲੀ ਬੁਨ ਫੁਰਸਤੇ ਮੀ ਫੁਰਸਤੇ ਕੀ ਲਵਾ ਕੇ ਬੇਨੂੰ ਕੋ ਫਮੀ ਬਣੀ ਫਾਸਟ ਖਾਇ ਕੀ ਹਮੇ ਕਨੀ ਦੁਵਾ ਇਚ ਗੇ ਗੁਤ ਕੇ ਨੂੰ ਮੀ ਲਵਾ ਕੇ ਮੀ ਰਮਜ਼ ਕੋ ਦੇਨੀ ਮੀ ਗੇ ਮੀ ਰਮਜ਼ ਕੋ ਦੇਨੀ ਮਿਨਿਮਮ ਕਮ ਕੇ ਵਾਹਕ ದತಿ ದಿರಿಯುಳುಮು ಸಲಾಮಿ ಬುಮಂ ಒಯ್ ಮಗುಗೆ ವಾಹಕ ಕುರಿಮಗ ಕುರ ಉಮ್ಮೀದುಗೆ ನಿಶಾನುಗೆ ವಾಹಕ

0: ਬਸ ਬੰਡਾ ਮਣੋ ਕੁਲਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਤੋ
0: ਨੂੰ ਹਦਾਂਗੇ ਬਹੁਰੇ ਮਮੀ ਹਸ ਤੋ ਕਾ ਕੁਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂਡ ਨੇ ਤੇ ਤਿਫਿਸ਼ੀ ਸਲਾਮ ਕੁਮ ਮਿਸ ਫਿਸ਼ਮੈਂਡ ਸਤੋ

0: ਬਸ ਬੰਡਾ ਮਣੂ ਹੁੰਦਾ
1: ਕੁਰੀ ਸਵਾਲ ਕੋਬਾ ਹੰਦਾ ਨੇ ਤੁਨੀ ਦੋ
0: ਨੂੰ ਹੰਦਾ ਗੇ ਬਹੁਰੇ ਮਮੀ ਅਸ ਤੋ ਕਾ ਕੋ ਤੋ ਇਕ ਮਕ ਫੁਰ ਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਨ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਨ ਸਤੋ

0: ਦੇਖੇ ਮੈਗਾਰਟਸ ਦੇ ਵੇਫੇ ਮੂ ਮਿਗੜੀਗਾ ਕੁਰੀਆ ਮਿਗੇਂਦਨੀ ਸਪੋਰਟਸ ਪੀਟ ਮੇਦਕੇ ਪ੍ਰੋਗਰਾਮ ਕੇ ਮਹਿਮਾਨਕੀ ਮਾਰਸ਼ਲ ਆਰਟਸ ਕੁਲਨ ਤੇਰੀਆ ਨਾਉਮਾ ਅਨਕਾ ਸਮਾ ਕੁੜਕੁੜ ਮਸਕਤੇ ਇੰਗੇ ਮਿਯਤੇ ਮਿਬੇ ਮਿਕੇਨੀ ਅਹੰਨਕੀ ਕਾਕੋ ਹੇਜੇਦੇ ਦੁਨੀਏਗੇ ਫੇਮਵਰਗ ਫਾਹਾਗਾ ਕੋਲ ਦੇਵੇ ਮਸ਼ਹੂਰ ਸ਼ਖਸੀਅਤੇਗੇ ਮਾਲੂਮਾਤ ਕੋਲੇ ਮਿਕਿਆਲ ਦੇਨੀ ਤੇ ਮਿ ਮਾਰਸ਼ਲ ਆਰਟਸ ਕੁਲਨ ਤੇਰੀਆਗੇ ਮਾਲੂਮਾਤ ਕੋਲੇ ਮਿਕਿਆਲ ਦੇਨੀ ਮਿ ਕਾਕੁ ਕੰ ਨਾਉਮਾ ਬੁਡੇਲ ਦੇਵੇ ती कमिश्नर का बला वाहक तिबुनी फसे हवाने करने के बिल्कुल कुरिये केंदा तैयार दो माउलू मत कर क्या देना इंगे
1: आहार नकी का
0: ਮੀ ਥਾਈਲੈਂਡ ਅੰ ਉਫਾਂ ਦੁਨੀਆਗੇ ਫੇਮਵਰਗ ਮਸ਼ਹੂਰ ਮਾਰਸ਼ਲ ਆਰਟਿਸਟ ਅਦਿ ਐਕਸ਼ਨ ਥਾਰੀਏ ਵਿਸਮੇ ਏਨਾ ਐਮੇ ਬੋਡ ਫਾਹਗਾ ਕੁਰੇਵੇਨੀ ਮੁਆਤਾਈ ਬੇਨੁਂ ਕੋਗੇਂ ਐਵਸ ਕੇਬਲ ਨੁਤ ਸਪੈਸ਼ਲ ਇਫੈਕਟ ਕਾਨੁਲਾ ਨੁਰੱਕਾ ਤਿਰ ਸਟੰਟ ਤੰ ਅਮਿਲੇ ਜਸਾ ਹੁਨਰ ਵੇਰੀਏਗੇ ਗੁਤਗਾ ਦੇਹਸ ਥਿੰਵ ਨਾਹਰ ਨੁਕੁਈ ਓਂ ਬੰ ਫਿਲਮੁਂ ਬਾਇਨ ਲਕੁਆ ਮੀ ਸਮਾਲ ਕੰ ਹੋਦੀ ਮੀ ਆਰਟਿਸਟ ਵਣੀ ਦ ਪ੍ਰੋਟੈਕਟਾ ਆਦਿ ਫਿਊਰੀਅਸ ਹਾਤੇ ਫਦ ਕਾਮਯਾਬ ਫਿਲਮ ਤਕੁਂ ਫੇਨਗੇਂ ਗੋਸਫਾ ਨਮਸ ਦੇਹਾ ਸਰਵਿਸ ਵਨਾਹਰ ਏਨੇ ਵਣੀ ਗੋਲ ਬਲੇਡਾ ਕੈਂਸਰ ਜੇਕੀਨ ਦੁਸਤਕੇ ਵੰਦੇ ਫਰਵਾ ਹੋਦ ਮਫੋ ਦੇਹਾ ਸਰਵਿਸ ਵਨਾਹਰ ਏ ਬਾਦਿਮ ਫਸੇ ਹਵੇ ਵਨ ਮੋਰ ਰਾਉਂਡ ਕਿਆ ਫਿਲਮਕੁਂ ਅਲੋਂ ਏਂਬੁਰੀ ਫਿਲਮੀ ਦਾਇਰਾਂ ਆਸਫਾ
2: Me, Kako. Boa.